ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹੈ ਹਰਜੀਤ ਕੌਰ। ਮੇਰਾ ਖਿਆਲ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਫਿਰ ਅੱਜ ਅਸੀਂ ਤੁਹਾਨੂੰ ਸੁਨੀਲ ਕੁਮਾਰ ਦੀ ਵਾਰਤਾ ਸੁਣਵਾਵਾਂਗੇ, ਸੋਸ਼ਲ ਮੀਡੀਆ ਅਤੇ ਨਾਰੀ ਸਸ਼ਕਤੀਕਰਨ, ਤੇ ਮਾਤਾ ਦੀਆਂ ਭੇਟਾਂ ਵੀ ਸੁਣਾਂਗੇ। ਸਰੋਤਿਓ, ਤੁਸੀਂ ਜਾਣਦੇ ਹੋ ਅੱਜ ਤੋਂ ਯਾਨੀ 1 ਅਗਸਤ ਤੋਂ 7 ਅਗਸਤ ਤਾਈਂ ਵਰਲਡ ਬ੍ਰੈਸਟ ਫੀਡਿੰਗ ਵੀਕ ਯਾਨੀ ਵਿਸ਼ਵ ਸਤਨਪਾਨ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਦਾ ਮਕਸਦ ਔਰਤਾਂ ਨੂੰ ਬੱਚਿਆਂ ਨੂੰ ਆਪਣਾ ਦੁੱਧ ਪਿਆਉਣ ਦੇ ਫਾਇਦੇ ਦੱਸਣਾ ਅਤੇ ਸਹੀ ਤਰੀਕੇ ਸਤਨਪਾਨ ਕਰਾਉਣ ਦਾ ਤਰੀਕਾ ਦੱਸਣਾ ਹੈ। ਨਾਲ ਹੀ ਨੌਕਰੀ ਪੇਸ਼ਾ ਔਰਤਾਂ ਲਈ ਦਫ਼ਤਰਾਂ 'ਚ ਇਸ ਤਰ੍ਹਾਂ ਦਾ ਮਾਹੌਲ ਬਣਾਉਣਾ ਹੈ ਕਿ ਦੁੱਧ ਪਿਆਉਣ ਵਾਲੀਆਂ ਔਰਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਦਰਅਸਲ ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਭੋਜਨ ਹੁੰਦਾ ਹੈ। ਦੁੱਧ 'ਚ ਮੌਜੂਦ ਕੋਲੇਸਟ੍ਰਮ ਬੱਚੇ ਨੂੰ ਰੋਗਾਂ ਨਾਲ ਲੜਨ ਦੀ ਤਾਕਤ ਦਿੰਦਾ ਹੈ ਅਤੇ ਬੱਚਾ ਸਹੀ ਵੱਧਦਾ ਫੁੱਲਦਾ ਹੈ। ਜਿਹੜੀਆਂ ਮਾਵਾਂ ਬੱਚਿਆਂ ਨੂੰ ਆਪਣਾ ਦੁੱਧ ਨਹੀਂ ਪਿਆਉਂਦੀਆਂ ਉਹਨਾਂ ਦੇ ਬੱਚਿਆਂ ਨੂੰ ਰੋਗ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਉਹਨਾਂ ਦਾ ਸਰੀਰਕ ਅਤੇ ਬੁੱਧੀ ਦਾ ਵਿਕਾਸ ਬਹੁਤਾ ਨਹੀਂ ਹੁੰਦਾ। ਮਾਂ ਦਾ ਦੁੱਧ ਪਿਆਉਣਾ ਬੱਚੇ ਲਈ ਹੀ ਨਹੀਂ ਮਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਜਨਮ ਤੋਂ ਲੈ ਕੇ 8-10 ਮਹੀਨਿਆਂ ਤਾਈਂ ਬੱਚਿਆਂ ਨੂੰ ਮਾਂ ਦਾ ਦੁੱਧ ਪਿਆਉਣਾ ਬਹੁਤ ਜ਼ਰੂਰੀ ਹੋਣ ਕਰਕੇ ਯੂਨੀਸੈਫ ਅਤੇ ਸਿਹਤ ਮੰਤਰਾਲਾ ਅਤੇ ਹੋਰ ਸਿਹਤ ਨਾਲ ਜੁੜੀਆਂ ਸਮਾਜਿਕ ਸੰਸਥਾਵਾਂ ਵੱਲੋਂ ਹਰ ਸਾਲ ਅਗਸਤ ਦੇ 1 ਹਫ਼ਤੇ 'ਚ ਇਹ ਹਫ਼ਤਾ ਮਨਾਇਆ ਜਾਂਦਾ ਹੈ। ਅੱਜ ਕੱਲ੍ਹ ਦੀਆਂ ਮਾਤਾਵਾਂ ਬੱਚਿਆਂ ਨੂੰ ਆਪਣਾ ਦੁੱਧ ਪਿਆਉਣਾ ਨਹੀਂ ਚਾਹੁੰਦੀਆਂ ਕਿ ਉਹਨਾਂ ਦੀ ਫਿਗਰ ਵਿਗੜਦੀ ਹੈ, ਪਰ ਇਸ ਤਰ੍ਹਾਂ ਨਹੀਂ ਹੈ। ਬੱਚੇ ਦੇ ਸਿਹਤਮੰਦ ਹੋਣ ਦੇ ਨਾਲ ਨਾਲ ਮਾਂ ਵੀ ਹਰ ਕੰਮ 'ਚ ਐਕਟਿਵ ਰਹਿੰਦੀ ਹੈ। ਜਦੋਂ ਔਰਤ ਘਰ ਤੋਂ ਬਾਹਰ ਹੋਵੇ, ਸਫ਼ਰ 'ਤੇ ਹੋਵੇ, ਤਾਂ ਔਰਤਾਂ ਨੂੰ ਕਿਸੇ ਵੀ ਵੇਲੇ ਅਤੇ ਕਿਸੇ ਵੀ ਪਰਦੇ 'ਚ ਬੱਚੇ ਨੂੰ ਦੁੱਧ ਪਿਆਉਣ ਦੇ ਹੱਕ ਨੂੰ ਵਧਾਵਾ ਦੇਣਾ, ਔਰਤ ਦੀ ਰੱਖਿਆ ਕਰਨਾ ਅਤੇ ਉਸ ਦਾ ਸਮਰਥਨ ਕਰਨਾ ਇਸ ਹਫ਼ਤੇ ਦਾ ਮਕਸਦ ਹੈ। ਜਿਹੜੇ ਬੱਚੇ

0: ਹੀ ਉੱਪਰਲਾ ਦੁੱਧ ਯਾਨੀ ਬੋਤਲ ਜਾਂ ਕੌਲੀ ਚਮਚੇ ਨਾਲ ਦੁੱਧ ਪੀਂਦੇ ਨੇ, ਉਹਨਾਂ ਦੀ ਸਿਹਤ ਅਕਸਰ ਮਾੜੀ ਰਹਿੰਦੀ ਹੈ। ਤੁਸੀਂ ਹੈਰਾਨ ਹੋਵੋਗੇ ਕਿ ਪੂਰੇ ਵਿਸ਼ਵ 'ਚ ਮਾਂ ਦੇ ਦੁੱਧ ਤੋਂ ਵਾਂਝੇ ਰਹਿਣ ਵਾਲੇ 7 ਲੱਖ ਬੱਚੇ ਮੌਤ ਦੇ ਮੂੰਹ 'ਚ ਚਲੇ ਜਾਂਦੇ ਨੇ, ਜਿਨ੍ਹਾਂ 'ਚ ਜ਼ਿਆਦਾਤਰ 6 ਮਹੀਨੇ ਤੋਂ ਘੱਟ ਉਮਰ ਦੇ ਬੱਚੇ ਹੁੰਦੇ ਨੇ। WABA ਯਾਨੀ ਵਿਸ਼ਵ ਸਤਨਪਾਨ ਅਭਿਆਨ ਸੰਗਠਨ ਸੰਸਾਰ ਭਰ ਦੇ ਦੇਸ਼ਾਂ 'ਚ ਸਤਨਪਾਨ ਦੀ ਰੱਖਿਆ, ਪ੍ਰਚਾਰ ਤੇ ਹੁੰਗਾਰਾ ਭਰਨ ਦੇ ਮਕਸਦ ਨਾਲ ਕੰਮ ਕਰਨ ਵਾਲਾ ਇੱਕ ਵਿਸ਼ਵ ਪੱਧਰ ਦਾ ਨੈਟਵਰਕ ਹੈ। ਅਸੀਂ ਤੁਸੀਂ ਵੀ ਇਸ 'ਚ ਯੋਗਦਾਨ ਪਾ ਸਕਦੇ ਹਾਂ। ਆਪਣੇ ਆਲੇ ਦੁਆਲੇ ਰਹਿੰਦੀਆਂ ਮਾਤਾਵਾਂ ਨੂੰ ਸਤਨਪਾਨ ਕਰਾਉਣ ਬਾਰੇ ਜਾਗਰੂਕ ਕਰੀਏ ਤੇ ਦੇਸ਼ ਨੂੰ ਸਿਹਤਮੰਦ ਬਣਾਈਏ। ਤੇ ਹੁਣ ਅਸੀਂ ਤੁਹਾਨੂੰ ਸੁਣਵਾਉਂਦੇ ਹਾਂ ਇੱਕ ਵਾਰਤਾ, ਸੋਸ਼ਲ ਮੀਡੀਆ ਅਤੇ ਨਾਰੀ ਸਸ਼ਕਤੀਕਰਨ। ਵਾਰਤਾਕਾਰ ਨੇ ਸੁਨੀਲ ਕੁਮਾਰ।
1: ਅਗਸਟ ਬੇਬਲ ਨੇ ਕਿਹਾ ਸੀ, ਮਨੁੱਖ ਜਾਤੀ ਵਿੱਚ ਔਰਤ ਹੀ ਸੀ ਜਿਸਨੇ ਸਭ ਤੋਂ ਪਹਿਲਾਂ ਗੁਲਾਮੀ ਦਾ ਸੰਤਾਪ ਭੋਗਿਆ। ਗੁਲਾਮੀ ਦੇ ਸੰਕਲਪ ਤੋਂ ਪਹਿਲਾਂ ਹੀ ਔਰਤ ਗੁਲਾਮ ਸੀ। ਇਹ ਪੰਕਤੀ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਸਦੀਆਂ ਤੋਂ ਔਰਤ ਆਪਣੇ ਹੱਕਾਂ ਹਕੂਕਾਂ ਲਈ, ਆਪਣੇ ਸਵੈ ਮਾਨ ਲਈ ਅਤੇ ਆਪਣੀ ਹੋਂਦ ਲਈ ਸੰਘਰਸ਼ ਕਰਦੀ ਆ ਰਹੀ ਹੈ। ਜਦੋਂ ਅਸੀਂ ਨਾਰੀ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ ਤਾਂ ਨਾਰੀ ਸਸ਼ਕਤੀਕਰਨ ਦਾ ਭਾਵ ਸਿਰਫ ਆਰਥਿਕ ਸੁਤੰਤਰਤਾ ਜਾਂ ਸਵੈ ਨਿਰਭਰਤਾ ਹੀ ਨਹੀਂ ਹੈ, ਸਗੋਂ ਇਸ ਦਾ ਅਰਥ ਬੜਾ ਵਿਆਪਕ ਹੈ। ਔਰਤ ਦਾ ਆਪਣੀ ਜ਼ਿੰਦਗੀ ਨਾਲ ਜੁੜੇ ਫੈਸਲੇ ਖੁਦ ਕਰਨ ਦੇ ਯੋਗ ਹੋਣਾ, ਘਰ ਵਿੱਚ, ਸਮਾਜ ਵਿੱਚ, ਕੰਮਕਾਰ ਵਾਲੀ ਥਾਂ 'ਤੇ ਅਤੇ ਸਿਆਸਤ ਵਿੱਚ ਬਰਾਬਰੀ ਦੇ ਹਿੱਸੇਦਾਰੀ ਦਾ ਨਾਮ ਨਾਰੀ ਸਸ਼ਕਤੀਕਰਨ ਹੈ। ਅਜੇ ਵੀ ਔਰਤਾਂ ਨੂੰ ਉਮਰ, ਜਾਤੀ, ਧਰਮ, ਵਿਆਹਤਾ ਸਥਿਤੀ, ਸਿੱਖਿਆ, ਦਿਵਿਆਂਗਤਾ ਅਤੇ ਸਮਾਜਿਕ ਆਰਥਿਕ ਸਥਿਤੀ ਹੋਰ ਆਧਾਰਾਂ 'ਤੇ ਵਿਤਕਰੇ ਦਾ ਮੁਕਾਬਲਾ ਕਰਨਾ ਪੈਂਦਾ ਹੈ। ਔਰਤਾਂ ਵਿਰੁੱਧ ਵਿਤਕਰੇ ਦਾ ਮੁਕਾਬਲਾ ਕਰਨ ਲਈ ਉਪਾਅ ਅਤੇ ਪ੍ਰਤੀਕਿਰਿਆਵਾਂ ਵਿਕਸਿਤ ਕਰਦੇ ਸਮੇਂ ਵਿਤਕਰੇ ਦੇ ਇਹਨਾਂ ਅੰਤਰ ਵਿਰੋਧੀ ਰੂਪਾਂ ਨੂੰ ਕਾਨੂੰਨੀ ਪ੍ਰਬੰਧਾਂ, ਅਧਿਕਾਰਾਂ, ਮਾਣ ਅਤੇ ਸ਼ਕਤੀ ਦੇ ਨਾਲ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਸੋਸ਼ਲ ਮੀਡੀਆ ਨਾਰੀ ਸਸ਼ਕਤੀਕਰਨ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਹੈ। ਸੋਸ਼ਲ ਮੀਡੀਆ ਔਨਲਾਈਨ ਸੰਚਾਰ ਚੈਨਲਾਂ, ਵੈਬਸਾਈਟਾਂ ਅਤੇ ਐਪਲੀਕੇਸ਼ਨਾਂ ਦਾ ਇੱਕ ਸਮੂਹ ਹੈ ਜੋ ਵਰਤੋਂਕਾਰਾਂ ਨੂੰ ਸਮੱਗਰੀ ਜਾਂ ਸੂਚਨਾ ਬਣਾਉਣ ਅਤੇ ਇਸ ਸਮੱਗਰੀ ਨੂੰ ਸਮਾਜ ਨਾਲ ਸਾਂਝਾ ਕਰਨ ਦੀ ਸਹੂਲਤ ਦਿੰਦਾ ਹੈ। ਅਜੋਕੇ ਯੁੱਗ ਵਿੱਚ ਸੋਸ਼ਲ ਮੀਡੀਆ ਇੱਕ ਸ਼ਕਤੀਸ਼ਾਲੀ ਸਾਧਨ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ, ਜਿਸ ਨਾਲ ਉਹ ਆਪਣੀ ਰਾਏ, ਆਪਣੇ ਵਿਚਾਰ, ਆਪਣੀ ਸਮੱਸਿਆ ਪ੍ਰਗਟ ਕਰ ਸਕਣ। ਸੋਸ਼ਲ ਮੀਡੀਆ ਵਿੱਚ ਸ਼ਾਮਲ ਅਨੇਕਾਂ ਮੰਚ ਹਨ ਜਿਨ੍ਹਾਂ ਨੇ ਨਾਰੀ ਸਸ਼ਕਤੀਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ, ਜਿਸ ਨੇ ਔਰਤਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਵਿੱਚ ਵੱਡਾ ਰੋਲ ਅਦਾ ਕੀਤਾ ਹੈ ਅਤੇ ਕਰ ਰਿਹਾ ਹੈ। ਅਨੇਕਾਂ ਅਜਿਹੇ ਮੰਚ ਹਨ ਜਿਨ੍ਹਾਂ ਦੇ ਮਾਧਿਅਮ ਰਾਹੀਂ ਔਰਤਾਂ ਅੱਜ ਆਪਣੇ ਅਨੁਭਵ, ਵਿਚਾਰ ਅਤੇ ਸਮੱਸਿਆਵਾਂ ਸਾਂਝੀਆਂ ਕਰ ਰਹੀਆਂ ਹਨ। ਸੋਸ਼ਲ ਮੀਡੀਆ ਦੀ ਖਾਸੀਅਤ ਇਹ ਹੈ ਕਿ ਇੱਥੇ ਬਣਾਈ ਜਾਣ ਵਾਲੀ ਸਮੱਗਰੀ ਜਾਂ ਸੂਚਨਾ ਵਿਅਕਤੀ ਖੁਦ ਤਿਆਰ ਕਰਦਾ ਹੈ, ਉਸਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ ਪੈਂਦੀ, ਭਾਵ ਉਪਯੋਗਕਰਤਾ ਖੁਦ ਆਪਣੀ ਗੱਲ ਮੂਲ ਰੂਪ ਵਿੱਚ ਪੇਸ਼ ਕਰ ਸਕਦਾ ਹੈ। ਇਸ ਲਈ ਇਹ ਔਰਤਾਂ ਨੂੰ ਆਪਣੇ ਵਿਚਾਰ, ਆਪਣੀਆਂ ਸਮੱਸਿਆਵਾਂ ਸੰਬੰਧਿਤ ਅਧਿਕਾਰੀਆਂ ਸਾਹਮਣੇ, ਸਮਾਜ ਸਾਹਮਣੇ ਪ੍ਰਗਟ ਕਰਨ ਦੀ ਆਜ਼ਾਦੀ ਦਿੰਦਾ ਹੈ। ਸੋਸ਼ਲ ਮੀਡੀਆ ਦੇ ਲਗਭਗ ਸਾਰੇ ਪਲੇਟਫਾਰਮ ਮੋਬਾਈਲ ਫੋਨ ਉੱਤੇ ਹੀ ਇਸਤੇਮਾਲ ਕੀਤੇ ਜਾ ਸਕਦੇ ਹਨ, ਜੋ ਕਿ ਸੌਖਿਆਂ ਹੀ ਉਪਲਬਧ ਹੋ ਜਾਂਦਾ ਹੈ। ਸਿੱਖਿਆ ਨਾਰੀ ਸਸ਼ਕਤੀਕਰਨ ਦਾ ਮੁੱਢਲਾ ਥੰਮ ਹੈ। ਕਿਸੇ ਨੇ ਠੀਕ ਕਿਹਾ ਹੈ ਕਿ ਜੇ ਤੁਸੀਂ ਇੱਕ ਮਰਦ ਨੂੰ ਸਿੱਖਿਆ ਦਿੰਦੇ ਹੋ ਤਾਂ ਇੱਕ ਵਿਅਕਤੀ ਨੂੰ ਸਿੱਖਿਆ ਮਿਲਦੀ ਹੈ, ਪਰ ਜੇ ਤੁਸੀਂ ਇੱਕ ਔਰਤ ਨੂੰ ਸਿੱਖਿਆ ਦਿੰਦੇ ਹੋ ਤਾਂ ਪੂਰਾ ਪਰਿਵਾਰ ਸਿੱਖਿਆ ਪ੍ਰਾਪਤ ਕਰਦਾ ਹੈ। ਸੋਸ਼ਲ ਮੀਡੀਆ ਨੇ ਦੂਰ ਦੁਰਾਡੇ ਪਛੜੇ ਖੇਤਰਾਂ ਵਿੱਚ ਰਹਿਣ ਵਾਲੀਆਂ ਔਰਤਾਂ ਲਈ ਸਿੱਖਿਆ ਪ੍ਰਾਪਤ ਕਰਨ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਅਨੇਕਾਂ ਹੀ ਅਜਿਹੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਹਨ ਜੋ ਸਧਾਰਨ ਸਿੱਖਿਆ ਦੇ ਨਾਲ ਨਾਲ ਪੇਸ਼ੇਵਰ ਕੋਰਸ ਆਦਿ ਔਨਲਾਈਨ ਮੋਡ ਵਿੱਚ ਕਰਵਾ ਰਹੇ ਹਨ। ਲਗਭਗ ਇਹੋ ਜਿਹੇ ਸਾਰੇ ਕੋਰਸਾਂ ਦਾ ਲਿੰਕ ਸੋਸ਼ਲ ਮੀਡੀਆ ਅਤੇ ਵੈਬਸਾਈਟਾਂ ਉੱਤੇ ਮੌਜੂਦ ਰਹਿੰਦਾ ਹੈ। ਇਹ ਸਾਰੇ ਓਪਨ ਅਦਾਰੇ ਅੱਜ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਰਾਹੀਂ ਔਰਤਾਂ ਨੂੰ ਘਰ ਬੈਠਿਆਂ ਹੀ ਸਿਖਲਾਈ ਪ੍ਰਦਾਨ ਕਰ ਰਹੇ ਹਨ। ਇਸ ਤੋਂ ਇਲਾਵਾ ਪਿੰਡਾਂ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੀਆਂ ਲੜਕੀਆਂ ਜਾਂ ਔਰਤਾਂ ਵੀ ਹੁਣ ਮੋਬਾਈਲ ਫੋਨ ਰਾਹੀਂ ਦੁਨੀਆ ਨਾਲ ਜੁੜ ਰਹੀਆਂ ਹਨ। ਇਸ ਸੋਸ਼ਲ ਮੀਡੀਆ ਅਤੇ ਡਿਜੀਟਲ ਕ੍ਰਾਂਤੀ ਦੇ ਆਸਰੇ ਔਰਤਾਂ ਲਈ ਨਵੇਂ ਰਾਹ ਖੁੱਲ੍ਹ ਰਹੇ ਹਨ। ਸੋਸ਼ਲ ਮੀਡੀਆ ਨੇ ਔਰਤਾਂ ਦੇ ਆਪਣੇ ਆਪ ਨੂੰ ਪ੍ਰਗਟ ਕਰਨ ਅਤੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਦੇ ਢੰਗ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਹ ਇੱਕ ਅਜਿਹਾ ਮੰਚ ਪ੍ਰਦਾਨ ਕਰਦਾ ਹੈ ਜੋ ਭੂਗੋਲਿਕ ਅਤੇ ਸਮਾਜਿਕ ਹੱਦਾਂ ਤੋਂ ਪਰੇ ਹੈ। ਰਵਾਇਤੀ ਮੀਡੀਆ ਦੇ ਵਿਰੁੱਧ, ਜੋ ਕਿ ਅਕਸਰ ਔਰਤਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਪੁਣ ਛਾਣ ਕਰਕੇ ਦਿਖਾਉਂਦਾ ਸੀ ਜਾਂ ਫਿਰ ਨਜ਼ਰ ਅੰਦਾਜ਼ ਕਰ ਦਿੰਦਾ ਸੀ, ਸੋਸ਼ਲ ਮੀਡੀਆ ਨੇ ਔਰਤਾਂ ਨੂੰ ਆਪਣੇ ਵਿਚਾਰ ਰੱਖਣ, ਨਿੱਜੀ ਤਜਰਬੇ ਸਾਂਝੇ ਕਰਨ ਅਤੇ ਵੱਖ ਵੱਖ ਸਮਾਜਿਕ ਕਾਰਨਾਂ ਲਈ ਸਮਰਥਨ ਇਕੱਠਾ ਕਰਨ ਦਾ ਮੌਕਾ ਦਿੰਦੇ ਹਨ। ਸੰਚਾਰ ਦੇ ਇਸ ਲੋਕਤੰਤਰੀਕਰਨ ਨੇ ਸਮਾਜ ਦੇ ਹਰ ਵਰਗ ਦੀਆਂ ਔਰਤਾਂ, ਖਾਸ ਕਰਕੇ ਹਾਸ਼ੀਏ 'ਤੇ ਰਹਿਣ ਵਾਲੀਆਂ ਅਤੇ ਪਿੰਡਾਂ ਵਿੱਚ ਵਸਣ ਵਾਲੀਆਂ ਔਰਤਾਂ ਨੂੰ ਉਹਨਾਂ ਚਰਚਾਵਾਂ ਵਿੱਚ ਹਿੱਸਾ ਲੈਣ ਦੇ ਯੋਗ ਬਣਾਇਆ ਹੈ ਜੋ ਪਹਿਲਾਂ ਉਹਨਾਂ ਲਈ

0: ਸਨ। ਸੋਸ਼ਲ ਮੀਡੀਆ ਔਰਤਾਂ ਦੇ ਹੱਕ ਕਾਰਕੁਨਾਂ ਲਈ ਸੰਗਠਿਤ ਹੋਣ, ਸਮਾਨਤਾ ਅਤੇ ਨਿਆਂ ਦੀ ਲੜਾਈ ਵਿੱਚ ਸ਼ਾਮਲ ਹੋਣ ਲਈ ਸਹਿਯੋਗੀਆਂ ਲਈ ਇੱਕ ਨਵਾਂ ਪਲੇਟਫਾਰਮ ਵੀ ਬਣ ਗਿਆ ਹੈ। ਸਿਆਸਤਦਾਨਾਂ ਅਤੇ ਕਾਨੂੰਨ ਘਾੜਿਆਂ ਤੋਂ ਲੈ ਕੇ ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਤੱਕ ਗੱਲਬਾਤ ਦੁਨੀਆ ਭਰ ਦੀਆਂ ਔਰਤਾਂ ਨੂੰ ਜੋੜ ਰਹੀ ਹੈ ਤਾਂ ਜੋ ਉਹ ਲਿੰਗ ਸਮਾਨਤਾ ਲਈ ਇੱਕ ਦੂਜੇ ਦਾ ਸਮਰਥਨ ਕਰ ਸਕਣ। ਨਾਰੀ ਦੇ ਪ੍ਰੋਫਾਈਲ ਨੂੰ ਦੂਜੇ ਵਿਅਕਤੀਆਂ ਜਾਂ ਸਮੂਹਾਂ ਦੇ ਪ੍ਰੋਫਾਈਲ ਨਾਲ ਜੋੜ ਕੇ ਔਨਲਾਈਨ ਸੋਸ਼ਲ ਨੈੱਟਵਰਕ ਦੇ ਵਿਕਾਸ ਵਿੱਚ ਵਾਧਾ ਕਰਦਾ ਹੈ, ਜਿਸ ਨਾਲ ਬਾਕੀ ਵੱਡੀ ਗਿਣਤੀ ਵਿੱਚ ਮੌਜੂਦ ਲੋਕਾਂ ਦੇ ਸਮੂਹਾਂ ਦੇ ਸਹਿਯੋਗ ਨਾਲ ਉਸ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਜਾਂ ਸਮੱਸਿਆ ਵਿੱਚ ਹੋਰ ਸੋਧ ਕਰਕੇ ਉਸ ਸੰਬੰਧੀ ਚਰਚਾ ਕਰਕੇ ਉਸ ਦੇ ਮਿਆਰ ਨੂੰ ਉੱਚਾ ਚੁੱਕ ਕੇ ਹੋਰ ਪ੍ਰਭਾਵੀ ਬਣਾਇਆ ਜਾ ਸਕਦਾ ਹੈ। ਇਸੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਕਿਸੇ ਇੱਕ ਨਾਰੀ ਦੁਆਰਾ ਬੁਲੰਦ ਕੀਤੀ ਆਵਾਜ਼ ਇੱਕ ਗਲੋਬਲ ਪੱਧਰ ਦੀ ਮੁਹਿੰਮ ਬਣ ਜਾਂਦੀ ਹੈ। ਆਰਥਿਕ ਸਸ਼ਕਤੀਕਰਨ ਲਈ ਇਹ ਜ਼ਰੂਰੀ ਹੈ ਕਿ ਔਰਤਾਂ ਕਿਸੇ ਅਜਿਹੀ ਉਤਪਾਦਕ ਗਤੀਵਿਧੀ ਵਿੱਚ ਸ਼ਾਮਲ ਹੋ ਸਕਣ ਜੋ ਉਹਨਾਂ ਨੂੰ ਆਤਮ ਨਿਰਭਰ ਬਣਾਏ ਅਤੇ ਕੁਝ ਹੱਦ ਤੱਕ ਖੁਦ ਮੁਖਤਾਰੀ ਪ੍ਰਦਾਨ ਕਰੇ। ਭਾਵੇਂ ਸ਼ੁਰੂ ਵਿੱਚ ਇਹ ਮੌਕੇ ਛੋਟੇ ਅਤੇ ਪ੍ਰਾਪਤ ਕਰਨੇ ਮੁਸ਼ਕਲ ਹੋਣ, ਪਰ ਫਿਰ ਵੀ ਇਹ ਆਰਥਿਕ ਆਜ਼ਾਦੀ ਵੱਲ ਪਹਿਲਾ ਕਦਮ ਹੁੰਦਾ ਹੈ। ਸੋਸ਼ਲ ਮੀਡੀਆ ਔਰਤਾਂ ਨੂੰ ਆਰਥਿਕ ਤੌਰ ਉੱਤੇ ਸਵੈ ਨਿਰਭਰ ਬਣਨ ਦੇ ਅਨੇਕਾਂ ਮੌਕੇ ਦਿੰਦਾ ਹੈ। ਸੋਸ਼ਲ ਮੀਡੀਆ ਪੇਂਡੂ ਅਤੇ ਸ਼ਹਿਰੀ ਔਰਤਾਂ ਲਈ ਘਰ ਬੈਠੇ ਕਾਰੋਬਾਰ ਕਰਨ ਦਾ ਇੱਕ ਸ਼ਾਨਦਾਰ ਮੰਚ ਹੈ। ਔਰਤਾਂ ਆਪਣੇ ਬਣਾਏ ਹੋਏ ਉਤਪਾਦ ਜਿਵੇਂ ਕਿ ਕੱਪੜੇ, ਅਚਾਰ, ਪਕਵਾਨ, ਸਿਲਾਈ ਕਢਾਈ ਵਾਲੀਆਂ ਹੱਥ ਕਲਾ ਦੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ ਪਲੇਟਫਾਰਮ ਰਾਹੀਂ ਵੇਚ ਕੇ ਆਰਥਿਕ ਤੌਰ 'ਤੇ ਮਜ਼ਬੂਤ ਹੋ ਰਹੀਆਂ ਹਨ। ਫ੍ਰੀਲਾਂਸਿੰਗ, ਔਨਲਾਈਨ ਕਾਰੋਬਾਰ ਅਤੇ ਡਿਜੀਟਲ ਮਾਰਕੀਟਿੰਗ ਨੇ ਔਰਤਾਂ ਲਈ ਨਵੇਂ ਰੁਜ਼ਗਾਰ ਸਿਰਜੇ ਹਨ। ਕੋਵਿਡ ਮਹਾਂਮਾਰੀ ਦੌਰਾਨ ਸੋਸ਼ਲ ਮੀਡੀਆ ਨੇ, ਖਾਸ ਕਰਕੇ ਉਹਨਾਂ ਔਰਤਾਂ ਜਿਨ੍ਹਾਂ ਦੀਆਂ ਕੋਵਿਡ ਮਹਾਂਮਾਰੀ ਦੌਰਾਨ ਨੌਕਰੀਆਂ ਚਲੀਆਂ ਗਈਆਂ ਸਨ ਅਤੇ ਜਿਨ੍ਹਾਂ 'ਤੇ ਪਰਿਵਾਰਕ ਅਤੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਵਧਿਆ, ਉਹਨਾਂ ਲਈ ਬਹੁਤ ਅਹਿਮ ਭੂਮਿਕਾ ਨਿਭਾਈ ਸੀ। ਇਸ ਦੌਰਾਨ ਸੋਸ਼ਲ ਮੀਡੀਆ ਦੇ ਇੱਕ ਮੰਚ ਨੇ ਆਪਣੇ ਡਿਜੀਟਲ ਬੇਟੀ ਔਨਲਾਈਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨਾਰੀ ਦਾ ਉੱਦਮ, ਵੱਖ ਵੱਖ ਖੇਤਰਾਂ ਵਿੱਚ ਅਗਵਾਈ, ਮਾਰਕੀਟਿੰਗ ਅਤੇ ਸਨਅਤ ਅਧਾਰਿਤ ਮੁਹਾਰਤ ਰਾਹੀਂ ਸਸ਼ਕਤੀਕਰਨ ਕਰਨਾ ਸੀ ਤਾਂ ਜੋ ਉਹਨਾਂ ਲਈ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਹੋਵੇ। ਇਸ ਪ੍ਰੋਗਰਾਮ ਦੇ ਤਹਿਤ ਭਾਰਤ ਦੇ 10 ਰਾਜਾਂ ਦੇ 300 ਜ਼ਿਲ੍ਹਿਆਂ ਦੇ ਵੱਖ ਵੱਖ ਪਿੰਡਾਂ ਵਿੱਚ ਰਹਿਣ ਵਾਲੀਆਂ 5,000 ਔਰਤਾਂ ਨੂੰ ਵਪਾਰ ਕਰਨ ਦੀ ਸਿਖਲਾਈ ਦਿੱਤੀ ਗਈ ਅਤੇ ਇਸ ਤੋਂ ਇਲਾਵਾ 2.5 ਲੱਖ ਪੇਂਡੂ ਗ੍ਰਹਿਣੀਆਂ ਨੇ ਡਿਜੀਟਲ ਬੇਟੀ ਪ੍ਰੋਗਰਾਮ ਤੋਂ ਲਾਭ ਉਠਾਇਆ ਸੀ। ਸੋਸ਼ਲ ਮੀਡੀਆ ਔਰਤਾਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਦਾ ਹੈ। ਇਹ ਉਹਨਾਂ ਨੂੰ ਇਕੱਲੇਪਣ ਤੋਂ ਬਾਹਰ ਕੱਢ ਕੇ ਵਿਸ਼ਵ ਪੱਧਰੀ ਸਮਾਜ ਨਾਲ ਜੋੜਦਾ ਹੈ। ਸੋਸ਼ਲ ਮੀਡੀਆ ਔਰਤਾਂ ਨੂੰ ਉਹਨਾਂ ਵਿਅਕਤੀਆਂ ਨਾਲ ਜੁੜਨ ਦਾ ਮੌਕਾ ਦਿੰਦਾ ਹੈ ਜਿਨ੍ਹਾਂ ਨਾਲ ਉਹ ਰਾਬਤਾ ਬਣਾਈ ਰੱਖਣਾ ਚਾਹੁੰਦੀਆਂ ਹਨ, ਜਿਸ ਨਾਲ ਉਹਨਾਂ ਦੀ ਮਨੋਦਸ਼ਾ ਵਿੱਚ ਸੁਧਾਰ ਆ ਜਾਂਦਾ ਹੈ, ਜਿੱਥੇ ਉਹ ਹੁਣ ਆਪਣੇ ਹੱਕਾਂ ਬਾਰੇ ਗੱਲ ਕਰ ਰਹੀਆਂ ਹਨ, ਅਨਿਆਂ ਖਿਲਾਫ਼ ਆਵਾਜ਼ ਉਠਾ ਰਹੀਆਂ ਹਨ ਅਤੇ ਸਮਾਜਿਕ ਬਦਲਾਅ ਦੀ ਅਗਵਾਈ ਵੀ ਕਰ ਰਹੀਆਂ ਹਨ। ਰਾਜਨੀਤਿਕ ਸਸ਼ਕਤੀਕਰਨ ਵਿੱਚ ਬਦਲਾਅ ਅਤੇ ਲੋਕਤੰਤਰ ਲਈ ਜਥੇਬੰਦ ਹੋਣ ਅਤੇ ਲੋਕਾਂ ਨੂੰ ਇਕੱਠਾ ਕਰਨ ਦੀ ਸਮਰੱਥਾ ਸ਼ਾਮਲ ਹੁੰਦੀ ਹੈ। ਇਸ ਲਈ ਨਾਰੀ ਸਸ਼ਕਤੀਕਰਨ ਦੀ ਪ੍ਰਕਿਰਿਆ ਵਿੱਚ ਸਿਰਫ ਵਿਅਕਤੀਗਤ ਜਾਗਰੂਕਤਾ ਹੀ ਨਹੀਂ ਸਗੋਂ ਸਮੂਹਕ ਜਾਗਰੂਕਤਾ ਅਤੇ ਸਮੂਹਕ ਕਾਰਵਾਈ ਵੀ ਲਾਜ਼ਮੀ ਹੈ। ਸਿਆਸੀ ਤੌਰ 'ਤੇ ਵੀ ਔਰਤਾਂ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਚਾਰ ਰੱਖ ਰਹੀਆਂ ਹਨ ਅਤੇ ਲੋਕਤੰਤਰ ਨੂੰ ਮਜ਼ਬੂਤ ਕਰ ਰਹੀਆਂ ਹਨ। ਬੌਧਕ ਸਸ਼ਕਤੀਕਰਨ ਵਿੱਚ ਇਹ ਸ਼ਾਮਲ ਹੁੰਦਾ ਹੈ ਕਿ ਔਰਤਾਂ ਆਪਣੇ ਗੁਲਾਮੀ ਭਰੇ ਹਾਲਾਤਾਂ ਨੂੰ ਸਮਝਣ ਅਤੇ ਇਹ ਜਾਣਨ ਕਿ ਅਜਿਹੇ ਹਾਲਾਤ ਸਮਾਜ ਦੇ ਸੂਖਮ ਅਤੇ ਵਿਸ਼ਾਲ ਦੋਹਾਂ ਪੱਧਰਾਂ 'ਤੇ ਕਿਵੇਂ ਅਤੇ ਕਿਉਂ ਬਣਦੇ ਹਨ। ਇਸ ਵਿੱਚ ਨਵਾਂ ਗਿਆਨ ਪ੍ਰਾਪਤ ਕਰਨਾ ਸ਼ਾਮਲ ਹੁੰਦਾ ਹੈ ਤਾਂ ਜੋ ਲਿੰਗ ਸੰਬੰਧਾਂ ਬਾਰੇ ਇੱਕ ਵੱਖਰੀ ਤਰਕ ਸੰਗਤ ਸਮਝ ਵਿਕਸਿਤ ਹੋ ਸਕੇ, ਨਾਲ ਹੀ ਉਹ ਪੁਰਾਣੀਆਂ ਧਾਰਨਾਵਾਂ ਨੂੰ ਤੋੜਿਆ ਜਾ ਸਕੇ ਜੋ ਤਾਕਤਵਰ ਲਿੰਗ ਅਧਾਰਿਤ ਵਿਚਾਰਧਾਰਾਵਾਂ ਨੂੰ ਮਜ਼ਬੂਤ ਕਰਦੀਆਂ ਹਨ। ਸੋਸ਼ਲ ਮੀਡੀਆ ਰਾਹੀਂ ਔਰਤਾਂ ਨੂੰ ਆਪਣੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਮਿਲ ਰਹੀ ਹੈ। ਘਰੇਲੂ ਹਿੰਸਾ, ਲਿੰਗ ਭੇਦਭਾਵ ਅਤੇ ਕਾਰਜਸਥਲ ਉੱਤੇ ਸ਼ੋਸ਼ਣ ਵਿਰੁੱਧ ਜਾਗਰੂਕਤਾ ਫੈਲ ਰਹੀ ਹੈ। ਜਿੱਥੇ ਸੋਸ਼ਲ ਮੀਡੀਆ ਦੇ ਅਨੇਕ ਲਾਭ ਹਨ, ਉੱਥੇ ਕੁਝ ਚੁਣੌਤੀਆਂ ਵੀ ਹਨ, ਜਿਵੇਂ ਸਾਈਬਰ ਬੁਲਿੰਗ, ਟ੍ਰੋਲਿੰਗ ਅਤੇ ਨਿੱਜਤਾ ਦੀ ਸਮੱਸਿਆ। ਇਸ ਲਈ ਡਿਜੀਟਲ ਸਾਖਰਤਾ ਅਤੇ ਸੁਰੱਖਿਅਤ ਵਰਤੋਂ ਬਹੁਤ ਜ਼ਰੂਰੀ ਹੈ। ਅੱਜ ਦੇ ਯੁੱਗ ਵਿੱਚ ਸੋਸ਼ਲ ਮੀਡੀਆ ਔਰਤਾਂ ਦੀ ਸਿੱਖਿਆ, ਸਸ਼ਕਤੀਕਰਨ ਅਤੇ ਗੌਰਵ ਦਾ ਇੱਕ ਮਜ਼ਬੂਤ ਸਾਧਨ ਹੈ। ਜੇ ਇਸ ਨੂੰ ਸਹੀ ਦਿਸ਼ਾ ਵਿੱਚ ਵਰਤਿਆ ਜਾਵੇ ਤਾਂ ਇਹ ਸਮਾਨਤਾ ਅਤੇ ਨਿਆਂਪੂਰਨ ਸਮਾਜ ਦੀ ਸਿਰਜਣਾ ਕਰ ਸਕਦਾ ਹੈ।
1: ਸੋਸ਼ਲ ਮੀਡੀਆ ਅਤੇ ਨਾਰੀ ਸਸ਼ਕਤੀਕਰਨ। ਹੁਣੇ ਤੁਸੀਂ ਸੁਨੀਲ ਕੁਮਾਰ ਦੀ ਇਹ ਵਾਰਤਾ ਸੁਣ ਰਹੇ ਸੀ ਤੇ ਹੁਣ ਸੁਣਦੇ ਹਾਂ ਕੁਝ ਮਾਤਾ ਦੀਆਂ ਭੇਟਾਂ। ਲੋ ਸੁਣੋ ਇਹ ਭੇਟ, ਹੋ ਰਹੀ ਜੈ ਜੈਕਾਰ ਮਾਂ ਦੇ ਮੰਦਰਾਂ ਤੇ, ਆਵਾਜ਼ਾਂ ਸਾਬਰ ਕੋਟੀ ਤੇ ਸਾਥੀਆਂ ਦੀਆਂ ਨੇ।

ਅਬਰ ਕੋਟੀ ਤੇ ਸਾਥੀਆਂ ਦੀ ਗਾਈ ਮਾਤਾ ਦੀ ਭੇਟ ਤੇ ਹੁਣ ਸੌਣ ਦਾ ਮਹੀਨਾ ਚੱਲ ਰਿਹਾ ਏ। ਆਓ ਇਹ ਭੇਟ ਸੁਣੀਏ। ਸੌਣ ਦਾ ਮਹੀਨਾ ਚੱਲ ਆਗੇ ਦਾਤੀਏ, ਗਾਇਕਾ ਨੇ ਅੰਮ੍ਰਿਤਾ ਵਿਰਕ।

ਮਾਤਾ ਦੀ ਭੇਟ ਤੁਸੀਂ ਅੰਮ੍ਰਿਤਾ ਵਿਰਕ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸੁਣ ਰਹੇ ਸੀ। ਹੱਸਦਾ ਮੁਸਕਾਂਦਾ ਜਾ ਤੂੰ ਨਾਮ ਤੇ ਆਂਦਾ ਜਾ, ਮਿਲ ਜਾਏਗਾ ਦਰ ਉਸਦਾ ਜੈਕਾਰੇ ਲਾਂਦਾ ਜਾ। ਆਓ ਸੁਣੀਏ ਇਹ ਭੇਟ, ਕਲਾਕਾਰ ਨੇ ਨਰਿੰਦਰ ਚੰਚਲ ਤੇ ਸਾਥੀ।

0: ਤਿਲੀ ਤਬਾਹ ਦੇ ਵਪਾਰ ਮੁੜ ਸ਼ੁਰੂ ਹੋ ਰਿਹਾ। ਇਸ ਨਾਲ ਸਰਹੱਦ ਪਾਰ ਵਪਾਰ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ, ਜਿਸ ਨਾਲ ਰਜਿਸਟਰਡ ਵਪਾਰੀਆਂ, ਟਰਾਂਸਪੋਰਟ ਆਪਰੇਟਰਾਂ ਅਤੇ ਸਬੰਧਿਤ ਕਾਰੋਬਾਰਾਂ ਨੂੰ ਫਾਇਦਾ ਹੋਏਗਾ। ਚਾਰ ਦਹਾਕਿਆਂ ਤੋਂ ਵੱਧ ਸਮੇਂ ਲਈ ਮੁਅੱਤਲ ਰਹਿਣ ਤੋਂ ਬਾਅਦ ਨਾਥੂਲਾ ਰਾਹੀਂ ਵਪਾਰ 2006 ਵਿਚ ਮੁੜ ਸ਼ੁਰੂ ਹੋਇਆ ਸੀ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰਾਂ ਦੀ ਕੀਮਤ ਕਰੀਬ 200 ਰੁਪਏ ਪ੍ਰਤੀ ਸਿਲੰਡਰ ਘਟਾ ਦਿੱਤੀ ਏ। ਇਸ ਕਟੌਤੀ ਤੋਂ ਬਾਅਦ ਦਿੱਲੀ ਵਿਚ ਵਪਾਰਕ ਸਿਲੰਡਰ ਦੀ ਕੀਮਤ 2,738 ਰੁਪਏ ਹੋ ਗਈ ਏ। ਕੋਲਕਾਤਾ ਵਿਚ ਇਸ ਦੀ ਕੀਮਤ 2,872 ਰੁਪਏ 50 ਪੈਸੇ, ਮੁੰਬਈ ਵਿਚ 2,691 ਰੁਪਏ 50 ਪੈਸੇ ਅਤੇ ਚੇਨਈ ਵਿਚ 2,906 ਰੁਪਏ ਹੋ ਗਈ ਏ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਮੁਤਾਬਿਕ ਨਵੀਆਂ ਵਪਾਰਕ ਸਿਲੰਡਰ ਦੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਨੇ। ਇਸ ਫੈਸਲੇ ਨਾਲ ਰੈਸਟੋਰੈਂਟਾਂ, ਢਾਬਿਆਂ, ਹੋਟਲਾਂ ਤੇ ਖਾਣ ਪੀਣ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਰਾਹਤ ਮਿਲੇਗੀ। ਪਿਛਲੇ ਮਹੀਨੇ ਵਸਤੂ ਤੇ ਸੇਵਾ ਟੈਕਸ GST ਸੰਗ੍ਰਹਿ ਵਿਚ 2,11,205 ਕਰੋੜ ਰੁਪਏ ਦਾ ਅਹਿਮ ਵਾਧਾ ਹੋਇਆ, ਜੋ ਕਿ ਜੁਲਾਈ 2025 ਵਿਚ 1,83,065 ਕਰੋੜ ਰੁਪਏ ਤੋਂ ਸਾਲ ਦਰ ਸਾਲ 15.4 ਫੀਸਦੀ ਵਾਧਾ ਹੈ। ਖਜ਼ਾਨਾ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਆਰਜ਼ੀ ਅੰਕੜਿਆਂ ਮੁਤਾਬਿਕ ਕੁੱਲ ਘਰੇਲੂ GST ਮਾਲੀਆ 1,44,695 ਕਰੋੜ ਰੁਪਏ, ਜੋ ਕਿ ਇਕ ਸਾਲ ਪਹਿਲਾਂ ਨਾਲੋਂ 10.1 ਫੀਸਦੀ ਵਾਧੇ। ਦਰਾਮਦਾਂ ਤੋਂ GST ਵਸੂਲੀ 28.8 ਫੀਸਦੀ ਵਾਧੇ 66,511 ਕਰੋੜ ਰੁਪਏ ਹੋ ਗਈ ਏ, ਜਿਸ ਨਾਲ ਕੁੱਲ ਮਾਸਿਕ ਵਸੂਲੀ ਨੂੰ ਹੁਲਾਰਾ ਮਿਲਿਆ ਹੈ। ਮੌਸਮ ਵਿਭਾਗ ਨੇ ਅੱਜ ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਰਾਜਸਥਾਨ, ਬਿਹਾਰ ਅਤੇ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਏ। ਇਸ ਨੇ ਪੂਰਬੀ ਰਾਜਸਥਾਨ, ਮੱਧ ਮਹਾਰਾਸ਼ਟਰ, ਸਾਹਿਲੀ ਕਰਨਾਟਕਾ, ਦੱਖਣੀ ਅੰਦਰੂਨੀ ਕਰਨਾਟਕਾ, ਕੋਂਕਣ, ਗੋਆ, ਕੇਰਲ ਤੇ ਮਾਹੇ ਵਿਚ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਤਾਈ ਏ। ਜੰਮੂ ਕਸ਼ਮੀਰ ਵਿਚ ਅੱਜ ਸਵੇਰੇ ਕਿਸ਼ਤਵਾੜ ਜ਼ਿਲ੍ਹੇ ਦੇ ਚਤਰੂ ਇਲਾਕੇ ਵਿਚ ਬੱਦਲ ਫਟਣ ਕਾਰਨ ਆਏ ਅਚਾਨਕ ਹੜ੍ਹਾਂ ਨੇ ਤਬਾਹੀ ਮਚਾਈ, ਜਿਸ ਕਾਰਨ ਕਈ ਸਕੂਲ ਬੰਦ ਕਰਨੇ ਪਏ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਲਗਾਤਾਰ ਮੀਂਹ ਨੇ ਚਨਾਬ ਵਾਦੀ ਵਿਚ ਆਮ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਅਧਿਕਾਰੀਆਂ ਨੇ ਕਿਸ਼ਤਵਾੜ, ਡੋਡਾ ਤੇ ਰਾਮਬਨ ਜ਼ਿਲ੍ਹਿਆਂ ਵਿਚ ਸਕੂਲ ਬੰਦ ਕਰ ਦਿੱਤੇ ਨੇ। ਕਿਸ਼ਤਵਾੜ ਜ਼ਿਲ੍ਹੇ ਦੇ ਚਤਰੂ ਇਲਾਕੇ ਵਿਚ ਤੜਕੇ 2:30 ਵਜੇ ਬੱਦਲ ਫਟਣ ਨਾਲ ਅਚਾਨਕ ਹੜ੍ਹ ਆ ਗਏ, ਜਿਸ ਕਾਰਨ ਵਿਆਪਕ ਨੁਕਸਾਨ ਹੋਇਆ ਹੈ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਬੱਦਲ ਫਟਣ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਪੰਕਜ ਕੁਮਾਰ ਸ਼ਰਮਾ ਨਾਲ ਗੱਲਬਾਤ ਕੀਤੀ। ਮੰਤਰੀ ਨੇ ਕਿਹਾ ਕਿ ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਏ। ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਸ਼ਾਨਦਾਰ ਕਾਰਗੁਜ਼ਾਰੀ ਜਾਰੀ ਏ। ਭਾਰਤ ਨੇ ਕੱਲ੍ਹ ਜੂਡੋ ਵਿਚ 2 ਸੋਨੇ ਦੇ ਤਮਗੇ ਜਿੱਤੇ, ਮਰਦਾਂ ਦੇ ਜੈਵਲਿਨ ਥਰੋ ਵਿਚ ਇਤਿਹਾਸਕ ਦੂਰੀ ਜਿੱਤ ਹਾਸਲ ਕੀਤੀ, ਡੇਕੈਥਲੋਨ ਵਿਚ ਆਪਣਾ ਪਹਿਲਾ ਕਾਂਸੀ ਦਾ ਤਮਗਾ ਹਾਸਲ ਕੀਤਾ ਤੇ 10 ਭਾਰਤੀ ਮੁੱਕੇਬਾਜ਼ ਆਪਣੇ ਆਪਣੇ ਮੁਕਾਬਲਿਆਂ ਦੇ ਫਾਈਨਲ ਵਿਚ ਪਹੁੰਚੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਤਮਗਾ ਜੇਤੂਆਂ ਨੂੰ ਵਧਾਈ ਦਿੱਤੀ ਏ। ਤਾਈਪੇ ਓਪਨ ਬੈਡਮਿੰਟਨ ਵਿਚ ਭਾਰਤ ਦੀ ਤਨਵੀ ਸ਼ਰਮਾ ਨੇ ਸੈਮੀ ਫਾਈਨਲ ਵਿਚ ਸ਼ਾਨਦਾਰ ਜਿੱਤ ਨਾਲ ਔਰਤਾਂ ਦੇ ਸਿੰਗਲਜ਼ ਦੇ ਫਾਈਨਲ ਵਿਚ ਥਾਂ ਬਣਾ ਲਈ ਏ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਵਿਚ ਅਲੂਰੀ ਸੀਤਾ ਰਾਮ ਰਾਜੂ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ। ਵਾਈਸ ਐਡਮਿਰਲ AN ਪ੍ਰਮੋਦ ਨੇ ਅੱਜ ਸਮੁੰਦਰੀ ਫੌਜ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਜੰਮੂ ਕਸ਼ਮੀਰ ਵਿਚ ਕੁਲਗਾਮ ਜ਼ਿਲ੍ਹੇ ਦੇ ਕੇਲਮ ਇਲਾਕੇ ਵਿਚ ਇੱਟਾਂ ਦੇ ਭੱਠੇ ਤੇ ਅਣਪਛਾਤੇ ਦਹਿਸ਼ਤਗਰਦਾਂ ਵੱਲੋਂ ਹਮਲਾ, 2 ਮਜ਼ਦੂਰਾਂ ਦੀ ਮੌਤ। ਭਾਰਤ ਤੇ ਚੀਨ ਵਿਚਕਾਰ ਸਰਹੱਦੀ ਵਪਾਰ ਅੱਜ ਸਿੱਕਮ ਦੇ ਨਾਥੂਲਾ ਦਰੇ ਰਾਹੀਂ ਮੁੜ ਸ਼ੁਰੂ ਹੋ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਵੇਗਾ।
1: آداب، یہ آکاشوانی ہے خبروں کے ساتھ، میں محمد عمار۔ وزیر اعظم نریندر مودی نے آندھرا پردیش کے وجے نگرم کے بھوگپورم میں گرین فیلڈ ایلوری سیتا رام راجو بین الاقوامی ہوائی اڈے کا افتتاح کیا۔ وزیر اعظم نے بنیادی ڈھانچے اور توانائی کے شعبوں میں 18,000 کروڑ روپے کی مالیت کے پروجیکٹوں کا آغاز کیا۔ جموں کشمیر کے کلگام ضلع میں دہشت گردانہ حملے میں زخمی ہونے والا دوسرا مزدور بھی زخموں کی تاب نہ لا کر چل بسا۔ تیل مارکیٹنگ کمپنیوں نے 19 کلو گرام کے کمرشل LPG سلنڈر کی قیمت میں تقریباً 200 روپے کی کمی کر دی ہے۔ اڈیشہ میں سیلاب کی صورتحال بدستور سنگین ہے۔ مہاندی دریا میں پانی کی سطح میں مسلسل اضافے سے نشیبی علاقوں میں مزید سیلاب کا خطرہ پیدا ہو گیا ہے۔ تائپے اوپن بیڈمنٹن میں بھارت کی تنوی شرما خواتین کے سنگلز کے فائنل میں پہنچ گئی ہیں۔ اب خبریں تفصیل سے۔ وزیر اعظم نریندر مودی نے آندھرا پردیش کے وجے نگرم کے بھوگپورم میں گرین فیلڈ ایلوری سیتارام راجو بین الاقوامی ہوائی اڈے کا افتتاح کیا۔ انہوں نے تقریباً 18,000 کروڑ روپے مالیت کے اہم بنیادی ڈھانچے